0: IKEA presents
1: භාග්‍යවර හෙනයි
2: Bismillahirrahmanirrahim. Assalamu alaikum.
3: Bismillahirrahmanirrahim. Assalamu alaikum. We are Jagar Gantarinang of Favri Pajari to Hakanadamu. Pajari to Nagamitu program IK Ogon Nasrullah Idris.
2: Adi Arnum Dramis.
3: Ramis Kenito.
2: Alhamdulillah, Rangal Kenito Nasr.
3: Ogonis Irat Kuraviti Rangal. Ogon Mengehuntarin with Strangal Wanakama Ogon Mengumi the Kura.
2: Medu sama agar tri hamet befernag and Arman Korea Deta Dana get a gag and a gag tri is one Korea Deta Masse Kurana. Medu get.
3: I am a good thing. Ya dannawali veto masakke qurana den tefuna hori fursottoge wahakama kome dohku seba hissa koldan kulgor khabarta kan eba balalive den tefuna hekumatoge bahakun dirume genestu veto vis eba masakke korave ekamya disonna yeto den maulu dotto
2: maulu e tefulon hama kal bahful da kodum ta khyal badal khyal fal kurum ta ka golu ba bi hama maulu mi har sar dannwal dan maswir kan kura divehin madwa sab ta ke ko ba hai je mi al mi ma
3: ba khas sa gote ka kalbil ma hoge maswir kamuga satek percent divehin ge masakate diveh rajye ge dotto eh namas mi har maswir kan kura holand faharuga divehin navre bidesi ebagina wakama de maulumat libe den kurin egota kesmas mi ka andumahu ko master kan kura ulant faharu ko bidesin gengulma ki huddakka mennu ehna mes fahun as ko mesoraka awon handama ko to ke mi hakka huddak pore woni
2: dosto e doni balahatta
3: ha geto balahatta mi ka kakka mi ka e egota ka ko mes de mi ka huddak pore won kama be dosto ehna mes mi awon menna mi odifaharun fenna adada balayeroga mi adaden no me ar mi fenna neke datto
2: masere kamuga komasarka harakatirwa kam bay befun vidalu inga ta mi hum bes
3: da eh masere kan kura divehin madwa saubaki ko bato mi agon menge swala kit befuna khyal fal kore ven khyal fal kore mattaka psm ai nan note kore ven psm ai badagin bajjer endore nanga wa message kol de ven ਉਹਨੇ ਤੇ ਨਤਨ ਹਤਰ ਸੁਮੇਂ ਹੈ ਸੁਮੇਂ ਹੈ ਕ ਗੁਰੂ ਵਾਲਾ ਵਾਫਸ ਨਾ ਨੋਟ ਕਰੇ ਬੇ
2: ਹਮੇ ਆ ਕਿ ਤੇ ਬੇ ਫੋਨ ਮਿਹਾਰ ਮੋਤੀ ਕ ਲਵੇ ਦੇੜਾ ਤੁਮ ਫੁਰਸਤ ਥੋੜਵਾ ਲੈ ਹਮੇ ਤੇ ਬੇ ਫੋਨ ਮਿਹਾਰੋਂ ਫਿਸ਼ਗੇ ਲਵੇ ਦੇੜਾ ਤੁਮ ਫੁਰਸਤ ਥੋੜਵਾ ਲੈ ਮੈਂ ਕੇ ਮਿਹਾਰ ਤੇ ਬੇ ਫੋਨ ਮੈਸੇਜ ਕਰੇ ਪੀਐਸਐਮ ਐ ਇਕਨੇ ਹਮੇ ਕਣਗੇ ਤੋ ਮੇ ਲਵੇ ਦੇੜਾ ਨਵੇਂ ਹੈਗੜ ਫੰਸਾ ਹਮੇ ਫੁਰਸਤ ਹੋਣਾ

0: آت القائمة آت محمدا الوسيلة والفضيلة والدرجة الرفيعة وبعثه مقاما محمودا الذي وعدته وارزقنا شفاعته برحمتك يا أرحم الراحمين وصلى الله على محمد وآله وصحبه وسلم والحمد لله رب العالمين
1: ਤੇਸਵੇਂ ਮੇਦਗੇ ਮੇਂਦੁਰ ਨਮਾਦ ਵਗੁਤੁਗੇ ਬੰਗਿਆ ਬੰਗਿਤਵਾ ਮਾਲੇ ਮਾਲੇ ਕੈਰਗੜ ਤਕ ਮੇਦਗੇ ਮੇਂਦੁਰ ਨਮਾਦ ਵਗੁਤੁਵੀ ਬਾਰਗੜੀ 16 ਮਿੰਟ ਕ ਦੇਮਿਗੇ ਨਸਤੇਨੀ ਕੀਰਤ ਕੁਰਾਨ ਕਿਉ
2: ਆਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿਲਲਾਹਿਰ ਰਹਿਮਾਨਿਰ ਰਹੀਮ ਸਬਿਹ ਇਸਮ ਰਬਿਕਲ ਆਲਾ الذي خلق فسوى والذي قدر فهدى والذي أخرج المرعى

ਵਾਸ਼ ਆਦਿਤਯ ਬੈ ਮੀਹੂੰ ਆਹਾਸ਼ ਆਦਿਤਯ ਬੈ ਮੀਹੂੰ ਕਿਯਮੰ ਵਾਸ਼ ਆਦਿਤਯ ਬੈ ਮੀਹੂੰ ਹੇਦ ਕੁਰਾਸ਼ ਤਿਯ ਬੈ ਮੀਹੂੰ ਗੇ ਅਮਿਲ ਨਫ਼ਸਤਕ ਏਗੋਂ ਹੇਹੁਕਮ ਬੋਡੁਵੇਗਿਂ ਵੇ ਆਦਿ ਏਮੀ ਹੇਗ್ਗੇ ਅਮਿਲ ਨਫ਼ਸੁਗੇ ਦਹਿਵੇਤਿਕਮ ਮਿੰਜੁ ਵੇਜ ਮੀਹਾ ਦੰਨਾਸ਼ ਫਹੇ ਏਵਰੇਨੀ ਹਮ ਦਿਨਵਾ ਨੇ ਮੀਹੂੰ ਨੇ।

0: ਤਾਂ ਕੰਕਨ ਨੂੰ ਖੁਰੇ ਦੇ
1: ਸਾਈ ਫਰਾ ਬੜਾ ਸ਼ੁਕਰੀਆਂਗੇ ਤੋ ਹਿੱਸਾ ਕੋਲੇ ਮਾਲੂਮਤ ਮੇਦਗ ਦੁਨੀਆ ਕਲੀ ਕੇ ਪ੍ਰੋਗਰਾਮ ਕਾ ਅਮੀ ਬਲਾਲੀ ਇਰਮਤੀ ਗੁਦਸ ਕੇ ਹਾਲਤ ਗੋ ਸੋਮਦਾ ਤੇ ਇਸਲਾਮੀ ਗਾਉਂ ਤੋ ਕੰ ਬੇਵੀ ਬਤਲਵੰ ਅਮੀ ਮਾਲੂਆ ਮੁਹਿੰਮ ਮਾਲੂਮਤ ਕੇ ਲੇਬਨ ਕਾ ਗੇ ਉਮੀਦ ਕਾ ਵਕੇ ਲਾਣਾ ਵਸਲਾਮ ਅਲੈਕਮ

0: ਸਾਧੂਆਦੇ ਇਸ਼ਿੰਦੇ
1: ਕਮਕ ਤੋਂ ਅਲਵੰਡਾ ਗੋਆ ਲੈਵੀ
0: ਸਾਧੂ ਕੇ ਹਵਾਲ ਕੋਰਾ ਕੁਬਮ ਸਿੱਕਤੇ ਵਰ ਫਰਵਾ ਤੇਰੇ ਕਮਾਇ ਕੇ ਰੰਗਲ ਕੁਰਾ ਮੋਜ਼ਵੇ ਆਹਰੇ ਬੇਲੀਸ ਨੂ ਬੇਲੀਸ ਉਰੇ ਹਾ ਕਮੇ ਸਤਿਕੁਰਨੇ ਵਰ ਜ਼ਿੰਮਾ ਦਾਰ ਕਮਾਇ ਕੋ ਇਕਮ ਫਾਹਗ ਕੋ ਸ਼ੁਕਰ ਅਦਾ ਕੁਰਮ ਵੇਗੇ ਗੋਆਲੀ
1: ਸ਼ੁਕਰੀਆ ਸਰ
0: ਤੇਗੋ ਤੰ ਅਬਦੇ ਸਕੁਰੀਆ ਦੇ ਤੇ ਹਿਵਰਾ ਫਰਵਾ ਤੇਰੇ ਕੰ ਦੋ ਕੋ ਨੁਲਾ ਤੇਂਗੇ
2: ಕೊಮ್ಮೆ ಉಮುರಕ
3: ಕೊಮ್ಮೆ ಫಂತಿಯಕ
2: ಕೊಮ್ಮೆ ಗಿಂತಿಯಕ ದಿವಿ ರಾಜ್ಯಗೆ ಅಡು ಇಂಹ ಸತರ್ಸೆಗ ಸಾಳಿಸ್ ನುವೆ ಕಿಲೋಹರ್ಟ್ಸ್ ಮೀಡಿಯಂ ವೇವ್
3: ಅಡ್ಡಿ ಹನುವೆ ಮೆಗಾಹರ್ಟ್ಸ್ ಎಫ್ಎಂ ಬ್ಯಾಂಡ್
4: ಗಡಿ ಫತಿಯು ಹತರು ಗಡಿ 30 ಮಿನಿಟ್ ಮೀ ದಿವಿ ರಾಜ್ಯಗೆ ಅಡು
2: ಹಿದಾಯತುಗೆ ಮಗು ಹಿದಾಯತ